ਨਾਮ ਓਮ ਨਮੋ ਸ੍ਰੀ ਪ੍ਰਭੂ ਦੀਪ ਨਾਓ ਦ ਐਲਬੋਜ਼ ਗੋਇੰਗ ਅਪਵਰਡਸ ਲਾਈਕ ਦਿਸ ਓਮ ਨਮੋ ਸ੍ਰੀ ਪ੍ਰਭੂ ਦੀਪ ਨਾਰਾਇਣ